ਕਰਨਾ ਕਰਤਾ ਕਰਤਾ ਕਰਤਾ ਫਿਰ ਦੁਕਾਨਦਾ ਫਿਰ ਦੁਕਾਨਦਾ ਫਿਰ ਦੁਕਾਨਦਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕਰਤਾ ਕ